0: ਮੁੰਡਾ ਫਿਰ ਕੀ ਦਿਖਾ ਦੇ ਖਰਚ ਦਾ
1: ਸਰਪੰਚ ਬਣਾ ਮੈਨੂੰ ਤਾਂ ਗਾਉਂ ਕੰਮ
2: Porque nesse lugar assim de cima, às vezes eu não sei.